0: Redana warkum di lesen tatung kung te nyang kan rukuz ke kabar tung kung ngasih tukun de ke kabar nge lian zil. Ya, penda demo.
1: Ya, kong tansi ya demo ina.
0: Na demo.
1: Lukci ya, lukci ya, lukci ya, lukci
0: ya. Lukci ya, lawa pa ma tansi nge langwe gong arngun narkil, tarkil yin se ne mong lazgin go.
1: Oh, ya. Eh, abita ya. ਉਦੋਂ ਤਾਂ ਚੋਰਾ ਤੇਰੋਂ ਦਮਾ ਛੱਟੋਂ ਆਛੋ ਸੰਭੂ ਸੋਈ ਲਿਕੋ ਸੋ ਸੋ ਗੋਂਦਨ ਬਾ ਯੋਵਾ ਸੰਤ ਯੂਜਿੰਦ ਦੁਪੀ ਹੋਂਦਨ ਆ ਖਤ ਕਾ ਸਕੂ ਨਕਸ਼ੀ ਪੰਨੇ
0: ਯਾ ਕੋਤਾ ਕੋਟੇ ਛੀ
1: ਤਮਨ ਨੇ ਨਿਆਂ ਕੇ ਯੋਵਾ ਕੀ ਪੰਨੇ ਯਨ
0: ਅਰੇ
1: ਤੀਨ ਥੋੜੀ ਤਾ ਦੋਰਾ ਗੋ ਕਾ
0: ਹਮਚੋ
1: ਤੇਰੋਂ ਰਾ ਸੇਤਾ ਗੋ ਤਾਸ਼ੀ ਨਾਮ ਜਲ ਦੇ ਸਤੰ ਗੋ ਨਵਾ ਗੋ ਸੰਤ ਰੋ ਤਸੰ ਬੋ ਯੋ ਕੀ ਪੰਨੇ ਯਨ
0: ਅਰੇ
1: अरे लिखे जी मोन ना काटी मत ना दी जामतन छु ती मत ना
0: जामतन छु
1: अरे जामतन छु
0: दोनन थलन तर छदरे
1: ओले ओले दोनन त
0: या जामतन छु सुकुन दाग लमा चाखम बे तो सुकुन दर
1: ओले तय तय ना रे छु का दी ᱠᱟᱝᱜᱚ ᱛᱚᱱᱮ ᱤᱱᱟᱨᱮ ᱪᱚᱠᱚᱱᱫᱤ ᱠᱚᱢᱛᱩᱠ ᱪᱟᱠᱚᱱ ᱪᱚᱯᱟ ᱠᱚ ᱛᱚᱱᱮ ᱤᱱᱟᱨᱮ ᱪᱚ
0: ᱭᱟ ᱠᱚᱛᱟ ᱠᱟᱵᱡᱤ ᱢᱤᱞᱤ ᱥᱟᱱᱟᱢ ᱠᱚ ᱵᱤᱜᱞᱟ
1: ᱚ ᱭᱟ ᱠᱚᱛᱮᱱ ᱪᱮ
0: ᱭᱟ ᱫᱤᱢᱚ